0: ਚਾਹੁੰਦਾ ਆਇਨ ਚੰਡੇ ਸਾਂ ਬਸ ਪੁਜੰਦੋ ਆਹੇ ਚੰਡੋ ਜੋਇ ਖਈ ਜੀ ਹੱਥ ਮੇ ਸੌਟੀ
1: ਮੁੜਸ ਖਯੋ ਤੀਏ ਡੰਡੋ ਸਾਈ ਮੁੜਸ ਖਯੋ ਤੀਏ ਡੰਡੋ ਵਾਹ ਵਾਹ ਮੁੜਸ ਖਯੋ ਤੀਏ ਡੰਡੋ ਮਸ ਮਸ ਤਿਨ ਕੇ ਪਾਣ ਛਡਾਇਣ ਜੋ ਆਇਓ ਹੀ ਡਾ
0: ਭਗੋ ਵਠੀ ਮਿਜ਼ਮਾਨ